0: ਇਤਾਹ ਚੱਗ ਬਪਯਮ ਜਿਨੀ ਮਕ ਤਹਨਾ ਤਮਕ ਚਰਨ ਗਿਰਾ ਚਿਪਕਨ ਕੀ ਮਛ ਮਕੋ ਪਿਓਕ ਚਿਪਕਨ ਮਸ਼ੁਤ ਰਿਸੈਪਸ਼ਨਿਸਟ ਇਤੇ ਨਮ ਕੋ ਪਿਓਕ ਚਨਾ ਕੋ ਮਤਕਿ ਤਮ ਮੋ ਇਦਾਇ ਵਾ ਅਮਸ਼ਾਕ ਅਮ ਤਮਹਾਇ ਚਕ ਚਬਪੋਇ ਖਨਿਆਕ ਮਤਕਿ ਤਮ ਮੋ ਹਗ ਗਤ ਅਮੈ ਖ ਚਿਪਕਨ ਕੀ ਕਚਮ ਆ ਦ ਖਨਿਆਕ ਮਹਵੈ ਮਥੜੇ ਮੋ ਹਤੈ ਚ ਕਚ ਮਥੜੇ ਮਤਾਤਾ ਬ ਮੋਇ ਮਮਤਕ ਮਮ ਪੋਇ ਹਵਮ ਚਮ ਪੋਇ ਹਤਾਸ਼ਕ ਮਥ ਬਿਹਸਕੋ ਅਮਹਨੇ ਅਮਹਮੋ ਇਤੈ ਚ ਖਾਵਮ ਤ ਅਮਿਆ ਆਕ ਅੰਪਮਸ ਅਮ ਅਡਿਕਿ ਦ ਓਕ ਮਸ਼ ਮਕੋ ਤਾਪੇਰ ਓ ਇਤਾ ਮਸ਼ GED ਓ ਕਸੋਸੀਅਟਸ ਡਿਗਰੀ ਕਚ ਮਮ ਪਮਸ ਹਤਸ ਆਹਿਦ ਅਪ ਮਸਮਾ ਅਮ ਪ੍ਰਜੋਨਿ ਮਕ ਚਿਪਕਨ ਅਵਸ ਬਿਵਨਤ ਅਪਾਪਕ ਚਿਪਕਨ ਕਚ ਮਸ਼ਚਮਾ ਮਪਿਹਾਸ ਚੈਕ ਮੋਹਗ ਮਪ ਸਪ ਅਪ ਚਾਮੇ ਖਚਿਪ ਕਨਕ ਕਚੇਨ ਗਿਦਾ ਮਮ ਪਮ ਸਮ ਸ਼ਸਮਾਚ ਮਹਸਮਸਮਾ ਹੈਚੰ ਬਜੋਨਿਮ ਆਮੇ ਕਚਕ ਤਹਨ ਆ ਤਮਹਿਮ ਦਕ ਮਹਸਮਸਮਾ ਹੈਚੰ ਬਜੋਨਿਮ ਕਛਸ ਚ ਮੋ ਦਿਹਗਿ ਮਮ ਦ ਚਮ ਸਮਾਚਿਤ ਮ ਬਬ ਚੈ ਕ ਮਾਚਿਕ ਮਮ ਮਸ ਆਮੇ ਚ ਕਛੈ ਚ ਮ ਚਮਕਿ ਦ ਮਸਮਾ ਅੰ ਬਜੋਨਿਮ ਅਮ ਹਵੇ ਜਿਨ ਤਹਨ ਆ ਤਮਹਮ ਚ ਕਮ ਮਮ ਤਗ ਪ ਚਮ ਸਮਾਚਿਤ ਕਚਾ ਹਮਿਆ ਉਪਕ ਅਮਾ ਮੋਇ ਉਪ ਮਤਪਮ ਸਮਸ ਮਾਪਮ ਮਮ ਮੋਦਿ ਤਹਨ ਆਤਮ ਮਤਾਪ ਮੋਪਕ ਅਬੋ ਚੋਨ ਕਤਪਮ ਸਮ ਸਮ ਆਪਮ ਕਚਿਪਕਨ ਕਚਪ ਮਮ ਤਮ ਆਤਮ ਕਚ ਅਮੇਰਿਕਾ ਨ ਨਿਯੋਕਤ ਕਚ ਸਾਮੇ ਚਦ ਚ ਬਸ਼ੋ ਪਾਕ ਮਮ ਸਾਪ ਮੋਹ ਮਪੇਕ ਤਾਪੇਰ ਮੋ ਸਪ ਚੋਇਕ ਇਦ ਮਹਸਚ ਮਤੈ ਚ ਅਪਾਪੇ ਤਾ ਚਿਪਕਨ ਮੋਹ ਕਮ ਪਾਇ ਚ ਬਾ ਮੋਇ ਅਬ ਅੜਿ ਚ ਮੋਹ ਮਬੈ ਕਬੈ ਹਨੇ ਆਪੇ ਖਚਿਪਕਨ ਕੀ ਮਤਪਕ ਕੀ ਅਬ ਕੋਇਨ ਤਕ ਕੀ ਕਸੇਂਤ ਹੋਮਤ ਅਬੇ ਸੈਲਸ ਬੈਸ਼ਸ ਪਲਾਜ਼ਾ ਚੁਗਦੰ ਬੋਜੋ ਮਮ ਤੰ ਬੋੜਿ ਮਮ ਤਮ ਹਾ ਕੋ ਚਮ ਸ਼ਬੈ ਖਚਿਪਕਨ ਮਮ ਹਿਆ ਤੈ ਚ ਇਦ ਆਹਨ ਮਥਮਾ ਅਮ ਹਾਇ ਚ ਮਾਹਨ ਜੋ ਵਾਇ ਕ ਮ ਤੈ ਚ ਚਪਕ ਮਾਗਿਨ ਆਪ ਦ ਕ ਆਹਨ ਮਮ ਸਪ ਮਰਚ ਗ ਮਾਗਿਨ ਮਤਪਕ ਅਪ ਤੈ ਚ ਚੋਸ ਬਵਨ ਅਤੀਤਾ ਗੇ ਤਾਪੇੜ ਮਮ ਤਕਮ ਪੋਇਸ਼ੋਦ ਨਮ ਦਸ ਪੋਹਿ ਮਕ ਚਿਪਕਨ
1: Hi, this is Diane, and you're listening to the Altam Hovard and Yok Network on KOHN 91.9 FM Cells, KOHH 90.7 FM San Lucie,